0: ਅਹੀਂ ਤੋ ਸੋਚ ਕਈ ਨੋ ਨੇ ਅਹੀਂ ਤੋ ਥਬੁਕ ਸ਼ਿਬੋ ਸ਼ਿਬੋ ਅਹੀਂ ਗਾ ਦੂ ਬੁਲੇ ਇਤ ਜਾਲ ਨੇ ਸਲੇ ਵੀਰ ਮਦੀ ਫਰੀ ਦਕੋ ਲੇ ਵੀਰ ਮਦੀ ਫਰੀ ਦਕੋ
1: ਅਹੀਂ ਗਾ ਅਹੀਂ ਗਾ
2: ਹੋਏ ਕਨਾ ਨੋ ਮੁਲਾਈ ਸੀਨਾ
3: ਆ ਲਾਇ ਲਾਇ ਲਾਇ ਲਾਇ ਲੇ ਏ ਏ ਏ ਏ ਹਾਂ ਮੁੰਚਾ
1: ਇਗਾ
3: ਨੰਗ ਲਾਈ ਬ్రో
1: ਐ ਐ ਲਸ਼ਰੀ ਇਗਾ ਐ ਗੁਰਜਰੀ ਜੈ
3: ਜੈ ਜੈ ਜੈ ਜੈ ਜੈ ਨੰਗ ਕੀ ਚਿਬੋ ਚਾਲੂ ਮਛਿੰਗ ਹੈਂਗਾ ਲੈਨੇ ਲਾਈ ਬ్రో ਨੇ ਹੈ ਐ ਮਿਸਿੰਗ ਕੀ ਦੀ ਨੰਗ ਹੈਂਗਾ ਨੇ ਵੇ ਹੈਂਗਾ ਲੋ ਕਛੂ ਕਾਈ ਦੇ ਸ਼ੇਨ ਦੀ ਵਾਲੀ ਬੋ
0: ਕੋਈ ਬੋ ਇਗਾ ਨੋ ਲੋਈ ਸੀ ਬੋ ਐਨ ਹਾਈਨਿੰਗ ਯੂ ਸੀ ਕੋ ਨੇ ਤੇਰੇ ਤੋ ਸੀ ਬੋ ਐ ਇਗਾ ਨਨ ਹੈ ਇਨ ਲਕਸ਼ਰੀ ਸੇ
3: ਹੋਈ ਨੇ ਹੋਈ ਨੇ ਹੋਈ ਨੇ ਆ ਮਿਸਿੰਗ ਹੈਂਗਾ ਕੇਰਾ ਇਨਸਾਂ ਮਤੇ ਹੈਂਗਾ ਕੇਰਾ ਨੰਗ ਆਪਾਂ ਬਾਹਯੋ ਕੋ ਆਈਗਾ ਨੇ ਨੰਗ ਨਾ ਨੰਗ ਥੋਲ ਬੋ ਲੋਨ ਸਿੰਦੂਰੀ ਮਿਲ ਹੈ ਹਾਯੋ ਹਾਯੋ ਹਾਯੋ
0: ਇਹ ਤਾਂ ਹਾਇ ਰਗੇ ਦਾ
3: ਹਾਯੋ ਹਾਯੋ
0: ਆਈਗਾ ਨਾ ਨਾ ਇਹਨੇ ਲਕਸ਼ਰੀ ਸੀ ਅਤੇ ਹਮਗੀ ਨਸੇ ਦੀ ਨਾ ਨਾ ਇਨੂ ਵੀ ਦੋ
3: ਆ ਆ ਆ
0: ਤਾਂ ਕੁਨ ਥਾਮਾ ਥੋਈ ਆਪਰੇਸ਼ਨ ਤੌਰ ਰੋਇ
3: ਆ
0: ਡਾਕਟਰ ਨੇ ਮਤਮ ਖਰਾ ਇਹ ਥੋੜੇ ਆਈਗਾ
3: ਹੋਈ ਨੇ ਹੋਈ ਨੇ ਹੋਈ ਨੇ ਅਦੋ ਮੋਦੇ ਆਈ ਸ਼ੋਤਾ ਰੇ ਨੇ ਆ ਨੰਗ ਨਾ ਤੋ ਯੰਗੀ ਹੈ ਨਾ ਇਨ ਹਾਇਮਨੀ ਨੇ ਹੈ
0: ਆਈਗਾ ਨਨਾਈ ਨੇ ਗਾ ਦੇ ਪੀਜੇ ਕੀ ਬਸ ਛੇ ਲਿਸ਼ਿੰਗ ਯੰ ਖਈ ਦੋ
3: ਆ
0: ਤਾ ਥੇ ਕੋ ਦੇ ਕੀ ਲੋਰ ਕੇ ਪੀਜੇ ਕੀ ਬਨੀ ਤਾ ਥੇ ਕੋ ਨਾ ਤੰਗ ਤਰੁਕ ਤੇ ਪੀ ਦੇ ਬਈ ਯਾਰੋ ਇਹ ਨੇ ਹਾਈਰੀ ਤਾ ਥੇ ਕੋ ਕਰਬ ਮੀ ਨੋ ਹਾਈ ਬਦ ਸੁ ਆਈ ਗਾ ਨੀ ਹੈਨ ਖੰਬੀ ਰੀ ਦੁਨੀ
3: ਹੈ ਆ ਮੁਮਸ਼ਾ
0: ਆਈ ਗਾ
3: ਕਦੀ ਤੋ ਬੁਗੇ ਥੇ ਕੋ ਦੇ ਕੀ ਛੇਲ ਪੂਰ ਰੀ ਦੁਨੀ ਹੋਨੇ ਹਾ ਨੰਗੇ ਥੇ ਕੋ ਹਾਈਰੀ ਵਾ ਬਿਸ਼ਕ ਅਦੂ ਦੀ ਛਾਤੀ ਕਰਬ ਮੀ ਨੀ ਰਹੀ
0: ਆਈ ਗਾ
3: ਹਾਨੇ ਕੀ ਵਾ ਮਤੰਗ ਛੋਇ ਲਾ ਬੋ ਯਾਵ ਮੀ ਨਾ ਤੇ ਬੋ
0: ਅਚੂ ਮਨੀ
3: ਛੇ ਛੇ ਛੇ ਆਈ ਫਾਉ ਬ ਮਖੋ ਕੀ ਲਾਇ ਕੇ ਧਰਮ ਦੋ ਖਰ ਥੇਨ ਲਾਈ ਲਾਇ ਖਰ ਲੇ ਹੋਈ ਹਾਈ ਦਨਾ ਆਇਆ ਹਨ ਵੀ ਖਰ ਲਾਇ ਲੇ ਵੀ ਖਰ ਹਾਈ ਬੰ ਗੰਬੀ ਬੀ ਨੀ ਹੈ ਮਦੋ
0: ਅਸੁ ਮਨੀ ਹੈਗਾ
3: ਆਈ ਖੋ ਆਈ ਖੋ ਨੰਗ ਨਾ ਹਾਈ ਨਿੰਗ ਇਪਸੀ ਨੰਗ ਕੀ ਐਵਾਸ ਲੋਪਾ ਲਿਸਿੰ ਯੰ ਖੈ ਦੋ ਹਦੋਕ ਪਿਰ ਓ ਹਾਈ ਗੇ ਜਚੀ ਰੋ ਨੰਗ ਹਾਈ ਗੇ
0: ਆਇਆ ਆਈ ਗਾ ਕਿਰਪਾ ਨੀ ਹੈਗਾ ਕਿਰਪਾ ਨੀ ਨਾ ਇਨ ਪੰਜਰੀ ਸੇ ਦੁਨੀ
3: ਹੈਗਾ ਆਈ ਖਾਂ ਗੇ ਆਈ ਖਾਂ ਗੇ ਇਸੇ ਸੇ ਸੇ ਅਦੂ ਦੀ ਨੇ ਨੰਗ ਨਾ ਹਾਕ ਤੰਗ ਆਇ ਰੰ ਕੋ ਆਈ ਛੇ ਲੋ ਥੋ ਕੀ ਗੇ ਕੋ
0: ਪਨੀ ਪਨੀ ਇਹ
3: ਹਾਕ ਤੰਗ ਲੈ ਰੰ ਹਾਕ ਤੰਗ ਲੈ ਰੰ ਹਾ
0: ਹਾ ਸੀ ਹੋਈ ਰਦੀ ਸੋਰ ਖੜੇ ਖਜੀ ਗੇ ਹੋਂ ਦੋ ਇਦਨਾ ਇ ਮਤੂ ਮਨਾਉ ਤਾ ਥੇ ਕੋ ਦੇ ਕੀ ਸੇਲ ਪੂ ਬਹੁ ਲੈ ਤੇ ਕੋ ਮਤੂ ਮਨਾਉ ਹੋ ਲੈ ਤੇ
3: ਆ ਹੈ ਹੈ ਮੁਮਸਾ ਛੇ ਛੇ ਛੇ ਛੇ ਛੇ ਨੰਗ ਕੀ ਸੇਲ ਦੋ ਛੂਰੇ ਬਰੀ ਯਮੂ ਨੰਗ ਫਿਲਮ ਬਾ ਬੰਦਲ ਲੋ ਕਾਇ ਦੀ ਮੇ ਕੋ ਯਾ ਯਮੂ ਯਮੂ
0: ਸੁਰਮ ਸੁਰਮ ਨਹੀਂ ਗਾ ਸੁਰਮ ਨਹੀਂ ਨਾ ਨਹੀਂ ਖੁਰਮ ਜਰੀ ਗਾ ਇਹ ਖੁਰਮ ਜਰੀ
3: ਯਾਰੇ ਯਾਰੇ ਯਾਰੇ ਯਾਰੇ
0: ਯਾਰੇ
3: ਯਾਰੇ ਨਾ ਤੂੰ ਤੋ ਛਾਂ ਨਾ ਤੀ ਤੋ ਬਾ ਫਰਮ ਬਾ ਨੁਆਇ ਲੋ ਇਨੇ ਜੈ ਜੈ ਜੈ ਹੋ ਗਲੋ ਹੋ ਗਲੋ ਹੋ ਗਲੋ
0: ਐ ਗਾ
3: ਆ ਅਮੁਮਸਾ
0: ਤਕਪੀ ਹੋਇਗਾ
3: ਮਾਸੀ ਨੀ ਨੰਗ ਆਇਗਾ ਵਾਹੀ ਕੇ ਆਇਨਾ ਹਾਇ ਗਦੋ ਬੇ ਵਾਸੇ ਆਇਨਾ ਖੰਗ ਆਇ ਤਾਂ ਹਾਇ ਬਗੇ ਦੋ ਬੁਲਾ ਤੇ ਕੋ ਆਇ ਕੇ ਪੁੰਨ ਨੀ ਲਈ ਬਦੋ ਨੰਗੋ ਤਾਂ ਹਾਇ ਬੁਖ ਖਕਤਾ ਦੇ
0: ਤਕਪੀ ਹੋਇਗਾ ਤਕਪੀ
3: ਅਮੁਮਸਾ
0: ਆਇ ਗਾ
3: ਆਇ ਕੋਈ ਟਾਈਮ ਖੁੰਚਤ ਛੇ ਸ਼ੇਮ ਵੀ ਸ਼ਾਬੀ ਕੋਈ ਸ਼ੋਰ ਮ ਲਈ ਬਨੀ ਨੇ ਮਾ ਕੇ ਖੁੰਚਤ ਕੇ ਵਾਂਗ ਮਦਾ ਤਾਬੰਗ ਪਾਲ ਅਮਤ ਚਤ ਪਈ ਆ ਰੋਇਨੇ ਪੋਕ ਪਛੀ ਵੋ ਪੁੰਨ ਲਮਕ ਮਾ ਕੇ ਖੁੰਚਤ ਤਾਬੰਗ ਖੁੰਚਤ ਕੇ ਵਾਂਗ ਮਦਾ ਅੰਗਾਂ ਅਮਬੂ ਮਤਮ ਛੋਦਿੰਗ ਅਦੇ ਕੋਈ ਨਾ ਪਾਮ ਨਮਿਤਾ ਪੁੰਨ ਨੁਕੇ ਹੈਕ ਤੇ ਲੋਕ ਠੋਕ ਨੇ ਆਇਬਛੇ ਅਪੋ ਬੋ ਖੁੰਚਾਂ ਨਾ ਤਬਰਾ ਆਇਬਛੇ ਨੰ ਅਈ ਗਾਦੀ ਖਲੀ ਨੇ ਹੋਇ ਤੰਗਾਈ ਫਦਬ ਖੁਦੋਂ ਥਿਓ ਲਾਕ ਦਬਦੇ ਕੰਨਬ ਹੋਲ ਬਦੂ ਦੇ ਹੋਲ ਗਦਮਲੀ ਮਤਮ ਛੋਦਿੰਗ ਅਦਾ ਮਰਮ ਇਰੇ ਹੈ ਲੈਤਲਾ ਆਈ ਕੋਈ ਨਾ ਪਾਮ ਨਮਿਤਾ ਲੋਕ ਠੋਕ ਨੇ ਆਇਬਦੂ ਦੀ ਈਸ਼ੋਲ ਯਾਗਦਬ ਮਾਂਦੇ ਨ ਮੁਮਸਾ
0: ਕਈ ਹੋਈ ਗਾਨ ਤੱਕ ਵੀ ਵਾ ਫੰਜੀ ਵਈ ਵਈ ਕੋ ਮਈ ਗਾ ਖੰਗਰੇ
3: ਦਾ ਈਸ਼ੋਰ ਕੇ ਤਬਕ ਥੋਰਮਦਾ ਨਾਪਲ ਯੋਨ ਪੰਥੋ ਭਾਉਲ ਦੇਕੋ ਈਸ਼ੋਰ ਕਤ ਪਾਇ ਬਛਦੀ ਆਇਨ ਨੰਮ ਜਬ ਖਰਾ ਦੋ ਪੁਕਚੇ ਛੇਗ ਨ ਕਤ ਕੇ ਦਵਨੀ ਮਦੂ ਤਦੇ ਈਸ਼ੋਰ ਪੈਨ ਕੇ ਦਵਨੀ ਨੇ ਮੁਮਸਾ
0: ਇਗਾ ਨਨਾਈ ਵਾ ਖੰਤਾ ਜਰੇ ਮਤੁੰਗ ਦੀ ਨੇ ਆਈ ਲਾਈ ਕੀ ਸੋਇ ਦਨ ਮਤ ਪੰਥੋ ਚਰੇਗੇ ਨਨਾਈ ਮੂ ਯੋ ਜਰੇਗੇ ਆਈ ਤਾਥੇ ਕੋਈ ਪਿਛਾ ਜੇ ਤੇ ਬਿਥੋ ਜਰੋਗੇ ਆਈ ਪਿਛਾ ਪੰਗ ਦੀ ਯਾਰੇ
3: ਆ ਯੋ ਰੋ ਯੋ ਰੋ ਯੋ ਰੋ ਯੋ ਰੋ ਆਈਨ ਹਾਈ ਸਿਬੋ ਮਾ ਉਹ ਭਾਪ ਤਾਰੇ ਦਰਣੇ ਨੀ ਹੋਏ ਬਸੇ ਹੋਈ ਦੀ ਹੋਈ ਦੀ ਹਾਰੇਗਾ ਮਾਨ ਮਾਨ ਥੋਪ ਤੌਲ ਬੰਗ ਆਤਰ ਹਾਂ ਉਹ ਥਾ ਛੋਦੇ ਆਇਦਾ ਮਖੋਇਨ ਅਪਾ ਮਨੁਮਿਤ ਮਖੋਇਨ ਪਾਮ ਪੁੰਗ ਫਮ ਦੇ ਆਪਰੇਸ਼ਨ ਤੌਦਨਾ ਪੁੰਗ ਦੇ ਅੰਗਾਂ ਲੋਕ ਥੋਪ ਪਛਿਬੋ ਅਪਾ ਬੋ ਖੁੰਥਾ ਹੋਈ ਕੇ ਦਰਨੇ ਬਸੇ ਮਛਾ ਮਛਾ ਇਹ ਖੁਦੋਂ ਜਾਵੇ ਯੇਂ ਲਗਾ ਮੀ ਹੋਈ ਖਰੇ ਨਾ ਪਾਂਥੋਕ ਲਿਵਾ ਥਬਕ ਥੋਰਮ ਚਿੰਗ ਮਸੀਦੀ ਇਛੋਰ ਮੁਛੇਂ ਨਬੋ ਓਇਨ ਥੋਕ ਲਵਦੀ 阿婆婆较温柔些嘛，请。

ਲੈਥਲ ਕਯਾਨ ਲਿੰਗ ਦੁਨ ਸੇਮ ਜਰੀਬਾ ਆਕਾਸ਼ਵਾਨੀ ਇੰਫਾਲ ਗੀ ਮੇਗਾਹਰ ਚਾਮੋਹਮ ਦਸ ਮਿਕ ਮੰਗਾ ਦ ਸੰਦੁਕ ਚਰੀਬਾ ਐਫ ਐਮ ਸੰਗਾਈ ਚੈਨਲ ਨੀ ਅਦੁਨ ਨੁਆਇਨ ਤਾਵੀਰੀ ਬਸੇ ਹਾਉਜ਼ਿਕ ਪੁੰਪ ਮਸੀ ਦ ਤਾਵੀਰੀ ਸੀ ਇਤਿਹਾਸ ਕੀ ਲਮਾਈ ਦਗੀ ਕੰਗਲਾ ਅਹਨ ਬਸ਼ਰੂ